ਨਵਰੀ ਕਸ਼ਿਗਮ ਰਵਰੀ ਰਾਜ ਖੁਸ਼ੀ ਨ ਗੋਲਡੀ ਨ ਮਦ ਸਰ ਮਨ ਮਦੀ ਨਵਰਾ ਦਿਸ ਤੋਂ ਬਵਰਾ ਤੁਜ ਕੁੰਕ ਵਚ ਦੇਵ ਭਾਈ ਥੋੜ ਤੇਰੀ ਬਾਨ ਬਾਨ ਤੂੰ ਨਵਰੀ ਕਸ਼ਿਗਮ ਰਵਰੀ ਰਾਜ ਖੁਸ਼ੀ ਨ ਗੋਲਡੀ ਨ ਮਦ ਸਰ ਮਨ ਮਦੀ ਨਵਰਾ ਦਿਸ ਤੋਂ ਬਵਰਾ ਤੁਜ ਕੁੰਕ ਵਚ ਦੇਵ ਭਾਈ ਥੋੜ